0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪ੍ਰਤੁਕ ਸਾਸਨਾ ਨੰ ਤਾਂ ਸੋਨ ਹੈ ਸਾਸਨਿਕ ਖੋਂ ਤਨ ਪਿੰ ਖੁਨ ਦੀ ਪ੍ਰਸ਼ਨਨ ਲੈਵ ਪ੍ਰਥੇ ਥਾਈ ਖੋਂ ਰਾਉ ਸਾਮਾਤ ਯੂ ਰੂਮ ਕਨ ਡਾਈ ਨਾਈ ਸੰਗ ਖੁਮ ਕੀ ਰੀਕ ਵਾ ਪਹੂ ਵਤਨ ਥਮ ਸੰਨਕ ਗਾਨ ਪ੍ਰਚਾ ਸੰਪਤ ਥੀ 5 ਗ੍ਰਮ ਪ੍ਰਚਾ ਸੰਪਤ
2: การเลือนกระจกตัวการสำคัญของหลุงร้อนควันรถควันโรงงานการเผาไม้ทำให้อุณหภูมิหลุงสูงขึ้นทุกวันน้ำแข็งละลายภัยพิบัติเพิ่มหลุงกำลังส่งสัญญาณเตือนลดใช้พลังงานปลูกต้นไม้ลดหลุงร้อนเริ่มได้ที่ตัวเราวันนี้เพื่อหลุงของพรุ่งนี้
3: ตรวจเร็วตรวจง่ายตรวจได้ด้วยตนเองมาเปลี่ยนความกังวลเป็นความมั่นใจด้วย